0: ਗੱਡੀਆਂ ਉੱਚੀਆਂ ਰੱਖੀਆਂ ਰਿਆਰ ਸਾਹਿਬ ਐਂਡ ਅਭਿਜੇ ਸ਼ਰਮਾ ਔਨ ਦ ਲੀਡ ਆਫ ਦਿਸ ਵਨ ਔਨ ਦ ਬਿਗ ਮਿਕਸ ਵੈਰੀ ਵੈਰੀ ਗੁੱਡ ਆਫਟਰਨੂਨ ਔਰ ਗੱਡੀਆਂ ਹਮਨੇ ਵੀ ਉੱਚੀਆਂ ਰੱਖੀਆਂ ਆਪਣੀ ਲੇਕਿਨ ਉਸਸੇ ਜ਼ਿਆਦਾ ਹਮਨੇ ਆਪਣਾ ਈਗੋ ਉੱਚਾ ਰੱਖਾ ਹੋਇਆ ਯਾਰ
1: ਦ ਬਿਗ ਮਿਕਸ ਵਿਦ ਜ਼ੋਹਰਾ ਔਨ ਬਿਗ 106.2 ਦ ਬੀਟ ਆਫ ਬਾਲੀਵੁੱਡ
0: ਮੁਝਸੇ ਬੈਟਰ ਤੂੰ ਗਾੜੀ ਚਲਾ ਹੀ ਨਹੀਂ ਸਕਤਾ ਯੇ ਈਗੋ ਮੇ ਮਤਲਬ ਹਮਾਰੀ ਜ਼ਿੰਦਗੀ ਖਤਮ ਹੋ ਜਾਏਗੀ ਲੇਕਿਨ ਯੇ ਡਿਬੇਟ ਖਤਮ ਨਹੀਂ ਹੋਗਾ ਆਈ ਥਿੰਕ ਇਟਸ ਡਿਬੇਟ ਦੈਟਸ ਬਿਨ ਗੋਇੰਗ ਔਨ ਫੋਰ ਡੈਕੇਡਸ ਐਂਡ ਡੈਕੇਡਸ ਜਬ ਸੇ ਗਾੜੀਆਂ ਆਈਆਂ ਜਬ ਸੇ ਗਾੜੀਆਂ ਚਲਾਉਣਾ ਸ਼ੁਰੂ ਕੀਆ ਹੈ ਮਰਦੋ ਔਰ ਔਰਤੋਂ ਨੇ ਦਿਸ ਡਿਬੇਟ ਹੈਜ਼ ਬਿਨ ਗੋਇੰਗ ਔਨ ਐਵਰ ਸਿੰਸ ਦੈਨ ਐਂਡ ਅਭੀ ਅਕੋਰਡਿੰਗ ਟੂ ਅ ਨਿਊ ਸਟੱਡੀ 64% ਆਫ ਮੈਨ ਬਿਲੀਵ ਦੈਟ ਦੇ ਆਰ ਦ ਬੈਟਰ ਔਰ ਦ ਬੈਸਟ ਡਰਾਈਵਰ ਇਨ ਦ ਵਰਲਡ ਬੈਟਰ ਦੈਨ ਦੀ ਐਨੀਵਨ ਐਲਸ ਬੇਸਿਕਲੀ ਦੈਟਸ ਬੇਸਿਕਲੀ 64% ਆਫ ਮੈਨ ਉਨਕੇ ਦਿਮਾਗ ਮੇ ਯੇ ਚੱਲ ਰਹਾ ਹੈ ਕਿ ਮੈਂ ਜੋ ਹੂੰ ਬਾਕੀ ਸਬਸੇ ਬੈਟਰ ਡਰਾਈਵਰ ਹੂੰ ਦੈਟਸ ਵਾਟ ਦੇ ਬਿਲੀਵ ਇਨ ਨਾਓ ਓਬਵੀਅਸਲੀ ਸਟੱਡੀ ਮੇ ਬਹੁਤ ਜ਼ਿਆਦਾ ਸਾਈਕੋਲੋਜੀ ਆਤੀ ਹੈ ਕਿਉਂ ਦੇ ਥਿੰਕ ਦੈਟ ਵੇ ਐਂਡ ਵਾਟ ਮੇਕਸ ਦੇਮ ਬਿਲੀਵ ਦਿਸ ਐਂਡ ਆਲ ਆਫ ਦੈਟ ਬਟ ਮਾਈ ਕੁਐਸਚਨ ਟੂ ਯੂ ਇਜ਼ ਦਿਸ I have myself been driving for quite a few years now and I've seen both you know male and female drivers on the road kaise chalate and I've tried to be as you know neutral as possible and not let the fact come into the picture ki main ek woman hu so I'm definitely going to side with a woman yes there are good drivers and bad drivers on both ends and both genders but I believe there are certain traits jo zyada utke nazar aate hain ek gender mein main ye nahi bolungi which is the more aggressive one or more this one because wo depend karta hai on what kind of a person you are it does not have anything to do with your gender at all but I feel like males are the more short tempered drivers versus females who are the more aggressive drivers there's a difference aggressive and short temper same nahi hain I feel ki women zyada aggressive ho jati hain aur men jo hai unko reason chahiye hota hai bus to lose their temper so I think they are short tempered that way but better driver ye main matlab aap pe chhodna chahti hu I don't know what to say anymore but if you are a female driver or a male driver and if you have your logical explanation as to why you think you are the better driver then call me 800-1062 pe with your side of the debate kyun lagta hai aapko ki aap dusre se better drive karte ho

0: Some nights need no words, just the right vibe. Sink into the big chill. Only on Big 106.2. The beat of Bollywood.
1: ਅੱਜ ਦਿਨ ਚੜਿਆ ਤੇਰੇ ਰੰਗ ਵਰਗਾ, ਤੇਰੀ ਚੁੰਮਣ ਪਿਛਲੀ ਸੰਗ ਵਰਗਾ, ਹੈ ਕਿਰਨਾ ਦੇ ਵਿੱਚ ਨਸ਼ਾ ਜਿਹਾ, ਕਿਸੇ ਛੀਵੇਂ ਸੱਪ ਦੇ ਡੰਗ ਵਰਗਾ, ਅੱਜ ਦਿਨ ਚੜਿਆ ਤੇਰੇ